0: ਨਹੀਂ ਜੀ ਗਿਆ ਸੀ ਹੋ ਗਿਆ ਉਹ
1: Engine tank 3 is ready. Return it.
2: Receive, returning 520. Tank 3.